0: ਆਉਂਦਾ ਸਾਥੀ ਵਾਲੀ ਕੁਜਨੋ
1: ਨੇਪਾਲ ਸਰਕਾਰ ਵਿਗਿਆਪਨ ਬੋਰਡ
2: ਲ ਅਸਤਿ ਵਰਖਰੇ ਕੀ ਮੇਰੇ ਲਿਆਏ ਫੇਰ ਬਿਜਲੀ ਕਾ ਬਲਬ ਜਲੇ ਸਾ ਏ ਕਾਂਚੀ ਜ਼ਿਆਦਾ ਪਸੰਦ ਕਰੇ ਬਿਜਲੀ ਕਾ ਬਲਬ ਲੈ ਆਈ ਤਾ ਐ ਦੀਦੀ ਚਿੰਕੋ ਅਸਲ ਕਿਨੇ ਰੱਖੋ ਸਰ ਸਪਨੋ ਰਾਮਰੋ ਓਰਿਜਨਲ ਬਿਜਲੀ ਕਾ ਸਾਮਾਨ ਹਰੂ ਕਿੰਨੁ ਪਰੀ ਨੀ ਤਾ ਜਹਾਂ ਪਾਏ ਤਹੀਂ ਬਟਾ ਲਿਆਉਂਦਾ ਇਸਤੇ ਡੁਪਲੀਕਾ ਹੁੰਛ ਤਾ ਓਰਿਜਨਲ ਬਿਜਲੀ ਕਾ ਸਾਮਾਨ ਕਿੰਨ ਤਾ ਉਹ ਸੱਲੀ ਕਾ ਵਰਸਾ ਇਲੈਕਟ੍ਰੋਨਿਕਸ ਮਾ ਜਾਣ ਪਰਛਾ ਕੀ